ਸਖਤ ਕਨੂ ਵਨਾਸ ਤਾਈ ਤੇਰੇ ਇਲਮ ਨੂੰ ਰੱਬ ਅਲੀਮ ਚੁਮਾ ਤੇਰਾ ਨਾਮ ਅਲਾਹ ਤੇ ਅਹਦ ਸਮਨ ਤੇਰਾ ਨਾਮ ਰਹੀਮ ਕਰੀਮ ਚੁਮਾ ਚੁਮਾ ਗਿਲਾਫ ਕਾਬਾ ਹਜਰੇ ਅਸਵਦ ਹੋਵੇ ਪੁੱਛ ਤਾ ਅਰਸ਼ ਅਜ਼ੀਮ ਚੁਮਾ ਚਲ ਪੁੱਛੀਏ ਪੀਰ ਫਰੀਦ ਕੋਲੂ ਪਹਿਲੇ ਅਲਫ ਚੁਮਾ ਯਾ ਮੀਮ ਚੁਮਾ ਓਹ ਬੀਮ ਅਲਫ।